ਕਰਮ ਹੋ ਗਿਆ, ਤੇਰਾ ਹਰ ਦੁੱਖ ਤੇ ਗਮ ਅੱਜ ਖਤਮ ਹੋ ਗਿਆ। ਤੈਨੂੰ ਮਿਲਿਆ ਇਹ ਸਭ ਸਦਕਾ ਸਰਕਾਰ ਦਾ, ਸੋਹਣੇ ਮਦਨੀ ਮਿਠਲ ਆਕਾ ਮੰਠਾਰ ਦਾ, ਰੱਬ ਦੇ ਸੋਹਣੇ ਸਜਣ ਮਿੱਠੇ ਦਿਲਦਾਰ ਦਾ, ਜਿਹੜਾ ਹਾਦੀ ਉਮਤ ਗੁਨਾਹਗਾਰ ਦਾ। ਤੇ ਕੈਡਾ ਲੁੱਟੇ ਖਜ਼ਾਨਾ ਖੁਦਾ ਪਾਕ ਦਾ, ਅੰਮਾ ਹਲੀਮਾ ਕੈਡਾ ਲੁੱਟੇ ਖਜ਼ਾਨਾ ਖੁਦਾ ਪਾਕ ਦਾ, ਲੈ ਕੇ ਝੋਲੀ ਵਿੱਚ ਸਾਈਂ ਲੋ ਲੱਕ ਦਾ। ਇਤਨੀ ਕਿਸਮਤ ਅਨਾਇਤ ਕੀਤੀ ਹੋਸੀ, ਆਰਜ਼ੂਆਂ ਮੁਹੱਬਤ ਕੀਤੀ ਹੋਸੀ, ਮੁਸਤਫਾ ਦੀ ਜ਼ਿਆਰਤ ਕੀਤੀ ਹੋਸੀ, ਤੇਰੀ ਅੱਖੀਆਂ ਇਬਾਦਤ ਕੀਤੀ ਹੋਸੀ।

ਡੇਰਾ ਮੁਸਤਫਾ ਦਾ ਸਿਪਾਰਾ ਹੋ ਸੀ ਆਮਦਾ ਮਾਈ ਬੋਲੀ ਸੀ ਤੂੰ ਐਸਾ ਦੀਆ ਹੁਲ ਦੀ ਕੁੰਜੀ ਤੂੰ ਅੱਲਾ ਤੂੰ ਲੈਸਾ ਦੀਆ ਮੰਗ ਲੈ ਹੁਣ ਤੂੰ ਚੁੱਪ ਨਾ ਰਹਿਸਾ ਦੀਆ ਹੁਣ ਕੇ ਚਾਹੀ ਨਹੀਂ ਕੁਛ ਤੇ ਤੂੰ ਕਹਿਸਾ ਦੀਆ ਆਖੇ ਦਾਈ ਮੈਂ ਕਿਸਮਤ ਜਗਾਈ ਵਹਿੰਦੀਆਂ ਸਾਰੀ ਧਰਤੀ ਦਾ ਚੰਨ ਤੇ ਚਾਈ ਵਹਿੰਦੀਆਂ।